Wow.

दर्शन मेरे। सुख हो टल गुर सेवी एहनस सहज।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਾਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ
1: ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ
0: ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ
1: ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ
0: ਕਿਵ ਸਚਿਆਰਾ ਹੋਈ ਹੈ ਕਿਵ

0: ਹੁਕਮ ਮਿਲੈ ਵਡਿਆਈ
1: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ
0: ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈਐ
1: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ
0: ਨਾਨਕ ਹੁਕਮੈ ਜੇ ਬੁਝੈ ਤਾ ਹਮੈ ਕਹਿ ਨਾ ਕੋਈ
1: ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਨ
0: ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ
1: ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ
0: ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਥ ਰਾਹ ਦੂਰ
1: ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ
0: ਦੇਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੀ
1: ਹੁਕਮੀ ਹੁਕਮ ਚਲਾਏ ਰਾਹੁ

0: ਪੇ ਬੋਲਣ ਬੋਲੀਏ ਜਿਤ ਸੋ ਧਰੇ ਪਿਆਰ
1: ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ
0: ਆਵੇ ਕਪੜਾ ਨਦਰੀ ਮੋਕ ਦਵਾਰ
1: ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰ
0: ਆਪੇ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਏ
1: ਜਿਨ ਸੇ ਵਿਆਹ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
0: ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ
1: ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਹਿਆ ਸਮਾਈ
0: ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ
1: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ
0: ਦੇਹ ਬੁਝਾਈ ਸਭ ਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਤੀਰਥ ਨਾਵਾ ਜੇ ਤਿਸ ਭਾਵਾ ਪਿੰਡ ਭਾਣੇ ਕੇ ਨਾਏ ਕਰੀ
0: ਤੀ ਸਿਰ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ
1: ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੇ ਸਿੱਖ ਸੁਣੇ
0: ਦੇਹ ਬੁਝਾਈ ਸਭ ਨਾ ਜੀਆਂ ਕਾ ਇਕ ਦਾਤਾ

0: ਜੁਗਤਨ ਭੀ ਸੁਣੇ ਸ਼ਾਹ ਸਿਮਰਤ ਵੇਦਾ
1: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਸੰਤੋ ਗਿਆਨ ਸੁਣਿਆ ਸੜਕਾ ਇਸ਼ਨਾਨ
1: ਸੁਣੇ ਪੜ ਪੜ ਪਾਵਹਿ ਮਾਨ ਸੁਣੇ ਲਾਗੇ ਸਹਿਜ ਧਿਆਨ

0: ਸਤਿ ਨਿਰੰਕਾਰ
1: ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵਢ ਹੱਤਿਆ ਕਮਾਹੇ
1: ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਏ
0: ਅਸੰਖ ਮਲੇਸ਼ ਮਲ ਭਖਾਹੇ ਅਸੰਖ

0: ਕੀਤੇ ਕੀਤੇ ਬੁੱਧ
1: ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ
0: ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾਹੀ
1: ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ
0: ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ
0: ਕਰ ਕੇ ਆਸੋ ਕਰਕੇ ਆ ਜਿਤ ਬੈ ਸਰਬ ਸੰਭਾਲੇ
1: ਵਾਜੇ ਨਰ ਨੇਕ ਸੰਖਾ ਕੀਤੇ ਵਾਵਣ ਹਾਰੇ
0: ਪਰਿਸੋਂ ਕਹੀ ਅਨਕੇਤੇ।

0: ਮਨਮੋਹਨ ਸੁਰਗਾ ਮਾਸ ਪਾਲੇ
1: ਗਾਵਨ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ
0: ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ
1: ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ
0: ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ
0: ਕੋਈ ਸਦਾ ਸੱਚ ਸਾਹਿਬ

0: ਦੀ ਵਡਿਆਈ
1: ਸੁਭਾਵ ਸੋਈ ਕਰਸੀ ਹੁਕਮ ਨਾ ਕਰਨਾ ਜਾਈ
0: ਸੋ ਪਾਤਸ਼ਾਹ ਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ
1: ਸੰਦੋ ਸ਼ਰਮ ਪਤ ਚੋਲੀ ਧਿਆਨ

0: ਜੋਰ ਜੋਰ ਨ ਰਾਜ ਮਾਲ ਮਨਸੂਰ
1: ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ
0: ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਈ
1: ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ
0: ਧਰਤੀ ਥਾਪ ਰੱਖੀ ਧਰਮਸਾਲ ਤਸਵੀ

0: ਖੰਡ ਕਾਇਓ ਧਰਮ ਗਿਆਨ ਖੰਡ ਕਾਇਆ ਆਖੋ ਕਰਮ
1: ਕੇਤੇ ਪਵਣ ਪਾਣੀ ਬਸੰਤਰ ਕੇਤੇ ਕਾਨ ਮਹੇਸ਼
0: ਪਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ
1: ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼
0: ਚੰਦ ਸੂਰ ਕੇਤੇ।

0: ਕਾਂਡ ਕੇ ਬਾਣੀ ਰੂਦ ਤਾ ਘਾੜਤ ਘੜੀਏ ਬਹੁਤ ਅਨੂਪ
1: ਤਾਗੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪੁਛਤਾਏ
0: ਘੜੀਏ ਸੁਰਤ ਮਤ ਮਨ ਬੋਧ ਤਿਥੈ ਘੜੀਏ ਸੁਰਾਂ ਸਦਾ ਕੀ ਸੁਧ
1: ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ
0: ਜੋਧ ਮਾਂ ਵਲ ਸੂਰ ਤਨ ਮੈਂ

0: ਏਕੋ ਓਅੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਸ਼ਪਾ ਸ਼ੰਤੋ ਪ੍ਰਸਾਦ ਚੱਕਰ ਚਿਹ ਨਿਰਭਰਨ ਜਾਤਰ ਪਾਤ ਨਹਿ ਜੇ
1: ਰੂਪ ਰੰਗ ਰੇਖੇ ਕੋ ਕਹਿ ਨਾ ਸਕਤ ਕਹਿ
0: ਬਹੁ ਪ੍ਰਕਾਸ਼ ਮਿਤੋਜ ਕਹਿ ਜੈ
1: ਕੋਟ ਇੰਦ੍ਰਿੰਦਾਨ ਸਾਹੂ ਸਾਹਣ ਗਲਿ ਜੈ
0: ਸੁਰਨ ਆਰਾ ਸੁਰਨ ਇਤ ਨਿਤ ਬੰਤਰਨ ਕਹਿ ਤੂ
1: ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਪੁਚੰਗ ਪਰਿਆਤ ਛੰਦ
0: ਕਾਲਿ ਨਮਸਤੰ ਕਿਰਪਾਲਿ ਨਮਸਤੰ ਰੂਪੇ ਨਮਸਤੰ ਅਨੂਪੇ
1: ਨਮਸਤੰਗਾ ਪੇਖੇ ਨਮਸਤੰਗਾ ਲਿਖੇ ਨਮਸਤੰਗਾ ਕਾਏ ਨਮਸਤੰਗਾ ਜਾਏ
0: ਗੰਜੇ ਨਮਸਤੰਗਾ ਭੰਜੇ ਨਮਸਤੰਗਾ ਨਾਮੇ ਨਮਸਤੰਗਾ ਠਾਮੇ
1: ਨਮਸਤੰਗਾ ਕਰਮੰਗ ਨਮਸਤੰਗਾ ਧਰਮੰਗ ਨਮਸਤੰਗਾ ਨਾਮੰਗ ਨਮਸਤੰਗਾ ਧਾਮੰਗ
0: ਜੀਤੇ ਨਮਸਤੰਗਾ ਭੀਤੇ ਨਮਸਤੰਗਾ ਵਾਹੇ ਨਮਸਤੰਗਾ ਢਾਹੇ
1: ਨਮਸਤੰਗਾ ਨੀਲੇ ਨਮਸਤੰਗਾ ਨਾਤੇ ਨਮਸਤੰਗਾ ਛੇਦੇ ਨਮਸਤੰਗਾ ਗਾਤੇ
0: ਗੰਜੇ ਨਮਸਤੰਗਾ ਭੰਜੇ ਨਮਸਤੰਗਾ ਦਾਰੇ ਨਮਸਤੰਗਾ ਪਾਰੇ
1: ਨਮਸਤੰਗ ਸੋਏਕੈ ਨਮਸਤੰਗਾ ਨੇਕੈ ਨਮਸਤੰਗਾ ਭੂਤੇ ਨਮਸਤੰਗਾ ਜੁਪੇ
0: ਨਰ ਕਰਮੀ ਨਮਸਤੰਗ ਨਰ ਭਰਮੀ ਨਮਸਤੰਗ ਨਰ ਦੇਸੀ ਨਮਸਤੰਗ ਨਰ ਭੇਸੀ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ
0: ਨਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ
1: ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ
0: ਗਾਏ ਨਮਸਤੰਗ ਵਾਹੇ ਨਮਸਤੰਗ ਤਰ ਵਰਗੇ ਨਮਸਤੰਗ ਸਰਗੇ
1: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਪੰਗੇ
0: ਨਮਸਤੰਗ ਅਮੇ ਨਮਸਤੰਗ ਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ
1: ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਵੇ ਨਮਸਤ ਅਜਵੇ
0: ਦੇਸੀ ਨਮਸਤੰਗ ਭੀਸੀ ਨਮਸਤੰਗ ਧਾਮੀ ਨਮਸਤੰਗ ਬਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਥਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਵੇ
0: ਨਮੋ ਗਾਉਣੇ ਨਮੋ ਸਰਬ ਭਾਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ
0: ਨਮਸਤੰਗ ਨਮਸਤੰਗ ਤਾਰੰਗ ਨਮੋ ਸਰਬ ਧੰਦੇ ਨਮੋ ਸਤਾ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤ ਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ

0: ਨਾਥਿਨ ਸੰਗੀ ਪ੍ਰਮਾਥਿਨ ਭਾਨ ਭਾਨੇ ਨਮੋ ਮਨ ਮਾਨੇ
1: ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ
0: ਨਿਤ ਨਿਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ
1: ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਪੰਗੀ ਪਰਮਾਥੇ ਸਮਸਤੀ ਬਭੂਤੇ
0: ਨਾਨਕ ਲਾਂਕੀ ਸਰੂਪੇ ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ
1: ਨਮੋ ਜੋਗ ਜੁਗੇ ਸੁਰੰਗ ਪਰਮ ਸਿੱਧੇ ਨਮੋ ਰਾਜ ਰਜੇ ਸੁਰੰਗ ਪਰਮ ਬ੍ਰਿਧੇ
0: ਸ਼ਾਸਤਰ ਬਾਣੀ ਨਮੋ ਅਸਤਰ ਬਾਣੀ ਨਮੋ ਪਰਮ

0: ਮੂਰਤ ਪੂਰਨ ਪੁਰਖ ਪਾਰੂ
1: ਗਣ ਭੰਜਨ ਹਾਰ
0: ਕਲਾ ਸੰਯੁਗਤ ਕਾਲ ਪੁਰਖ
1: ਦੇਸ਼
0: ਰੰਗ ਜਗ ਜਾਤ ਪਾਤ ਨਾਮ
1: ਗੰਜਨ ਦੁਸ਼ਟ ਭੰਜਨ ਮੁਕਤ ਦਾਇਕ
0: ਕਾਮੀ ਕਾਨੋਸਤ ਦੇਖ ਪੁਰਖ ਅਵਧੂਤ
1: ਗੰਜਨ ਸਰਬ ਭੰਜਨ ਆਦ ਰੂਪ ਅਸੂਤ
0: ਭਾਗਨਾਥ ਮੇਕ ਪੁਰਖ ਪਾਰ
1: ਸਰਬ ਲਾਇਕ ਸਰਬ ਕਾਇਕ ਸਰਬ

0: ਕਿਸ਼ਾਨ ਸ਼ਾਨ ਕਾਰਨ ਕੁਨੰਦ ਗੁਰੂ ਜੀ ਦੇ ਹੰਦ ਹੈ
1: ਕਿ ਰਾਜ਼ਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ
0: ਸਰਬਤਰ ਮਾਨੇ ਕਿ ਸਰਬਤਰ ਦਾਨੇ ਕਿ ਸਰਬਤਰ ਗਾਉਣਾ ਕਿ ਸਰਬਤਰ ਪਾਉਣਾ ਹੈ
1: ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ
0: ਸਰਬਤਰ ਦੀਨ ਕਿ ਸਰਬਤਰ ਲੀਨ ਕਿ ਸਰਬਤਰ ਜਾਓ ਕਿ ਸਰਬਤਰ ਪਾਹੋ
1: ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਕਾਲ ਹੈ ਕਿ ਸਰਬਤਰ ਪਾਲ ਹੈ
0: ਸਰਬਤਰ ਹੰਤਾ ਕਿ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ
1: ਸਰਬਤਰ ਕਾਜ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸੁਖ ਹੈ ਕਿ ਸਰਬਤਰ ਭੁੱਖ ਹੈ
0: ਸਰਬਤਰ ਤ੍ਰਾਣ ਹੈ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ
1: ਕਿ ਸਰਬਤਰ ਮਾਨੀ ਹੈ ਸਦੈਵ ਅੰਗ ਪ੍ਰਧਾਨੀ ਹੈ ਕਿ ਸਰਬਤਰ ਜਾਪੀ ਹੈ ਕਿ ਸਰਬਤਰ ਥਾਪੀ ਹੈ
0: ਸਰਬਤਰ ਥਾਪਨ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰ ਹੈ
1: ਕਿ ਸਰਬੰਗ ਕਲੀ ਮੈਂ ਕਿ ਫਰਬੰਗ ਫਹੀ ਮੈਂ ਕਿ ਆਕਲ ਅਲਾਮ ਹੈ ਕਿ ਸਾਹਿਬ ਕਲਾਮ ਹੈ
0: ਕਿ ਹੁਸਨ ਵਜੂ ਹੈ ਤਮਾਮ ਰੁਜੂ ਹੈ ਮੇਸੋ ਸਲਾਮ ਹੈ ਸਲੀ ਖਤਮ ਦਾਮ ਹੈ
1: ਗਰੀਬ ਉਲ ਸ਼ਿਕਸਤ ਹੈ ਗਰੀਬ ਉਲ ਪਰਸਤ ਹੈ ਬਿਲੰਦਰ ਮਕਾਨ ਹੈ ਜ਼ਮੀਨ ਉਲ ਜ਼ਮਾਨ ਹੈ
0: ਤਮਾਮ ਹੈ ਰੁਜੂ ਉਲ ਨਿਧਾਨ ਹੈ ਹਰੀ ਫੁਲ ਜੀ ਮੈਂ ਰਜਾਇਕ ਯਕੀਨ ਹੈ
1: ਅਨੇਕ ਉਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜ਼ੀਜ਼ ਉਲ ਨਿਵਾਜ਼ ਹੈ ਗਲੀਮ ਉਲ ਖਿਰਾਜ ਹੈ
0: ਸੁਪਤਰ ਮੁਕਤ ਭੂਤ ਹੈ ਪ੍ਰਭਕਤ ਪ੍ਰਭਾ ਹੈ ਸੁਜਗ ਸੁਦਾ ਹੈ
1: ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤ ਉਪਰਾਜ ਹੈ ਸਦਾ ਸਰਬ ਸਾਜ ਹੈ
0: ਸਮਸਤ ਸਲਾਮ ਹੈ ਸਦੈਵ ਕਾਮ ਨਿਰਵਾਸ ਰੂਪ ਹੈ ਗਾਦ ਅਨੂਪ ਹੈ
1: ਓਂਕਾਰ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ
0: ਵਰਗਿੰਦਰ ਬਾਧੇ ਗੰਜੇ ਅਗਾਧੇ ਸੁਭੰਗ ਸਰਭਾਗੇ ਸਰਬ ਅਨੁਰਾਗੀ
1: ਭੁਗਤ ਸਰੂਪ ਹੈ ਅਚਿਜ ਹੈ ਅਛੂਤ ਹੈ ਕਿ ਨਰਕੰਗ ਪਰਨਾਸ ਹੈ ਪ੍ਰਿਥਵੀ ਉਲ ਪਰਵਾਸ ਹੈ
0: ਸਦਾ ਵੰਗ ਸਦਾ ਭੁਗਤ ਸਰੂਪ ਪ੍ਰਜਗਤ ਅਨੂਪ ਹੈ
1: ਨਿਰੁਕਤ ਸਦਾ ਹੈ

0: ਸਰਵੰ ਕਰਮ ਸਰਵੰ ਧਰਮੰ ਸਰਵੰ ਜੁਗਤਾ ਸਰਵੰ
1: ਮੁਕਤਾ ਸਾਵਲ ਸੰਤ ਵੈ ਪ੍ਰਸਾਦ
0: ਨਉ ਨਰਕ ਨਾਸੀ ਸਦੈਵੰ ਪ੍ਰਕਾਸ਼ਯ ਨੰਗੰ ਸਰੂਪੇ ਭੰਗੰ ਬਭੂਤੇ
1: ਪਰਮਾਥੰ ਪਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਵਾਦ ਬਭੂਤੇ
0: ਨਾਮੇ ਤ੍ਰਭੰਗੀ ਤ੍ਰਕਾਮ ਨਿਰਭੰਗੀ ਸਰੂਪੇ ਸਰਵੰਗੀ

0: ਸਰਵਾਨੈ ਤਮਾਮ ਤਮੀਜਾ ਸਮਸਤਲ ਜੀਜ ਹੈ
1: ਪਰਖ ਪਰਮੀ ਸੈ ਸਮਸਤਲ ਅਧੀਸੈ ਰੇ ਸੋਲ ਲੇਖ ਹੈ ਹਮੇ ਸੋਲ ਭੇਖ ਹੈ
0: ਜਮੀਨ ਜਮਾ ਅਮੀ ਕੋਲ ਹਿਮਾਇ ਕਰੀ ਮੁਲਕ ਮਾਲ ਹੈ ਕੇ ਜੁਰਤ ਜਮਾਲ ਹੈ
1: ਅਚਲੰਗ ਪ੍ਰਕਾਸ਼ ਹੈ ਕੇ ਮਿਤੋ ਸਵਾਸ ਹੈ ਕੇ ਅਜਬ ਸਰੂਪ ਹੈ ਕੇ ਮਿਤੋ ਬਬੂ

ಕರ್ಮಂಗ್ ಪರ್ನಾಸಿ ಸ್ವಧರ್ಮಂಗ್ ಬೈ ಭೂತೆ.

0: ਵੈ ਪ੍ਰਸਾਦ ਸਈਏ ਪਾਤਸ਼ਾਹੀ ਦਸਵੇਂ ਸਰਾਵ ਸੁਧ ਸਮੂਹ ਸਿਧਾਨ ਕੇ ਦੇਖ ਫਿਰ ਕਰ ਜੋਗ ਜਤੀ ਕੈ
1: ਸੂਰ ਸੁਰਾਰਦਨ ਸੁਧ ਸਿਧਾਂ ਦਿਖ ਸੰਤ ਸਮੂਹ ਅਨੇਕ ਮਤੀ ਕੈ
0: ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋ ਨ ਦੇਖਤ ਪ੍ਰਾਨ ਪਤੀ ਕੈ
1: ਸਿਰਿ ਭਗਵਾਨ ਕੀ ਪੈ ਕਿਰਪਾ ਹੂ ਤੇ ਏ ਕਰਤੀ ਬਿਨ ਏ ਕਰਤੀ ਕੈ
0: ਮਾਤਿਮ ਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰ
1: ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ
0: ਵਾਰੀ ਭਜਾਨ ਕੇ ਕੂਪ ਪਲੀ ਬਿਦ ਨਿਆਵਤ ਸੀਸ ਨ ਜਦ ਵਿਚਾਰ
1: ਏਤੇ ਪੈ ਤੋ ਕਹਾ ਪੈ ਭੂਪਤ ਅੰਤ ਕੋ ਨੰਗ ਹੀ ਪਾਏ ਪਧਾਰੇ
0: ਜੀਤ ਪਰੇ ਸਭ ਦੇਸ਼ ਦੁਸਾਨ ਕੋ ਬਾਜਤ ਟੁਲ ਮਰਦੰਗ ਨਗਾਰ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਦ ਵਿਚਾਰ
1: ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਨ ਦਿਆ ਦਮਦਾਨ ਸੋ ਸੰਜਮ ਨੇ ਵਾਰੇਕ ਵਸੀਖ ਹੈ
1: ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖ ਹੈ
0: ਆਹਾਰ ਜਤੀ ਜਤ ਤਾਰ ਸਭਿਸ ਵਿਚਾਰ ਹਜ਼ਾਰ ਕੇ ਦੇਖ ਹੈ
1: ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖ ਹੈ
0: ਸੁਧ ਸੁਪਾਹ ਤੁਰੰਤ

0: ਨਾਗ ਸਵਾਰਿਆ।
1: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ,
0: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ।
1: ਆਵ ਹੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ,
0: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ।
1: ਧਨ ਮਨ ਧਨ ਸਭ ਸਭ ਗੁਰੂ।

0: ਗੁਣ ਜਾਣੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
0: ਜੀ ਜੰਤ ਸਭ ਤੁਧ ਪਾਹੇ ਇੱਕ ਵੇਖ ਪਰਸਨ ਆਇਆ
1: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
0: ਕਹੇ ਨਾਨਕ ਜਿਸ ਨੂੰ ਆਪ ਤੁੱਠਾ

जन नानक संगत साध हर मिल हो, हम साध जना पग राली। वाहिगुरु जी का खालसा, वाहिगुरु जी की फतेह। धन धन साहिब श्री गुरु ग्रंथ साहिब महाराज जी की पावन पवित्र हजूरी अंदर सुभायमान सतसंगी जनो वड्डे भागां वाले हो, हाजरियां भर रहे हो। सतगुरु पातशाह जी रहमत कर दे ने पावन मुख वाक सरवण कीता है चौथे पातशाह धन धन साहिब श्री गुरु रामदास महाराज जी सोढ़ी सुल्तान अपनी रसना तो यह मुबारक बचन पातशाह जी उच्चारण करते शब्द की दास साडी झोली पाउंदे ताकि जीव का भला होए। रहाओ दियां तुकां ने शब्द दियां गुरसिख मीत चलो गुर चाली। हे गुरसिख मित्रो, गुरु की चाल चलो। गुरु की चाल, गुरु की चाल की है? गुरु के बचन ने, गुरु के बचन। तो जिहड़े इन्हां बचना नूं कमा लैंदे ने ते उन्हां दा भला हुंदा है भला। तो सतगुरु पातशाह जी अपनी जिंदगी का जीवन का तजर्बा अपने नाल सांझा करते ने। सतगुरु पातशाह जी छोटी उम्र है जतीम हो गए तो नानी बासर के लैके आई। जो बासर के लैके आई तो गुरु अमरदास महाराज जी के चरणी ला दिता। तो सतगुरु पातशाह जी के कोल आए तो धन गुरु अमरदास महाराज जी ने बेनती की सी नानी ने कि इहदा कोई नहीं, तो मेरी भी विरध अवस्था है तो पता नहीं कदों सदा आ जाना है, तुसीं ख्याल रखियो। तो सतगुरु पातशाह जी ने ऐसी मेहर निगाह दृष्टि नज़र पाई तो ऐसी घाल सेवा की। तो सतगुरु पातशाह जी ने रहमत की तो जगत दे गुरु हो निबड़े। सतगुरु पातशाह जी ने फिर क्या कहन लगे, भाई जिहड़े गुरु की चाल चलते ने, गुरु के बचना मान लेंदे ने, कमा लेंदे ने, तो गुरु के बचन जिहड़े ने वो भला करते ने भला। गुरसिख मीत चलो गुर चाली, जो गुर कहे सोई भल मानो, हर हर कथा निराली। कहन लगी गुरु दे बचन, गुरु की कथा जीवन तब्दील कर दिंदी है, निराला बना दिंदी है, तब्दील कर दिंदी है। सतगुरु पातशाह जी कहन लगे मेरे ते गुरु ने रहमत की। आरंभ विच पातशाह जी बचन सांझे करदे ने, तनाशरी महला चौथा, हम अंधले अंध बिखै बिखराते, क्यों चालें गुर चाली। इस पहली तुक विच प्रश्न है, असीं जीव अन्ने हाँ अन्ने। हुण इह गल किसी नूं कहीए ते मन्नण लई कोई तैयार नहीं हुंदा। गुरबाणी उन्हां अन्नियां दी गल करदी है, कहन लगी इह नहीं जिन्हां दे अखां नहीं, वह जिन्हां दी जोत नहीं हुंदी वह अन्ने हुंदे ने। पर गुरबाणी दे विच पातशाह जी रहमत करदे कहन लगे भाई आत्मक तौर ते जीव जिहड़े मायक पदार्थां विच रुझ जांदे ने, मायक पदार्थां दी जहर जिन्हां नूं खा जांदी है, वह जीव आत्मक तौर ते अन्ने हुंदे ने। भाई साहिब भाई गुरदास जी एक कवित विच आरंभ विच दर्ज करदे ने, कहन लगे जैसे पीत सवेत स्याम अरण भरण, अगर रूप भाग राखै अंदरों ना कछ देख है। कहन लगे जिन्हां दे मुख ते अखां हुंदियां ने जोत नहीं हुंदी जां अखां नहीं हुंदियां, उह जीव अन्ने हुंदे ने। कुदरती तौर ते उहनां दी कर्मां दी खेड ऐसी हुंदी है परमात्मा वल्लों। कहन लगे उहनां नूं इह दो चार पांच सत रंग अगे रख दियो ते उन्हां नूं कहो भी सज्जना दस आ किहड़ा रंग है, चिट्टा है, काला है, नीला है, पीला है। वह दसेगा नहीं क्योंकि उहदे कोल जोत नहीं, अखां नहीं, दिसदा नहीं। तो सतगुरु पातशाह जी कहन लगे दूसरे अन्ने वह हुंदे ने, अंधे इन आखिए जिन मुख लोए ना, अंधे सही नानका जे खसमो कुत्थे जाए। मायक पदार्थां दे विच जिहड़े रुझ जांदे ने ਉਹ ਅੰਨੇ ਹੁੰਦੇ ਨੇ। ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਜੀਵ ਮਾਇਕ ਪਦਾਰਥਾਂ ਦੇ ਜ਼ਹਿਰ ਵਿੱਚ ਰੁੱਝੇ ਹੋਏ ਹਾਂ, ਅੰਨੇ ਹਾਂ, ਕਿਉਂ ਚੱਲ ਹੈ ਗੁਰ ਚਾਲੀ, ਗੁਰੂ ਚਾਲ ਕਿਵੇਂ ਚੱਲੀਏ। ਪਾਤਸ਼ਾਹ ਜੀ ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੀ। ਪਾਤਸ਼ਾਹ ਜੀ ਕਹਿਣ ਲੱਗੇ ਫਿਰ ਜਿਨ੍ਹਾਂ 'ਤੇ ਸਤਿਗੁਰੂ ਦਇਆ ਕਰ ਦਿੰਦਾ, ਗੁਰੂ ਨੂੰ ਸੁਖਦਾਤਾ ਕਿਹਾ, ਗੁਰੂ ਸੁਖਦਾਤਾ ਹੈ, ਸਰਬ ਸੁੱਖਾਂ ਦਾ ਦਾਤਾ ਸਤਿਗੁਰ ਹੈ, ਮੇਰਾ ਗੁਰ ਪਰਮੇਸ਼ਰ ਸੁਖਦਾਈ, ਬੇਅੰਤ ਸ਼ਬਦ ਨੇ। ਗੁਰੂ ਸੁੱਖਾਂ ਦਾ ਦਾਤਾ ਹੈ, ਦੁੱਖਾਂ ਦਾ ਨਹੀਂ, ਅਸੀਂ ਦੁੱਖ ਆਪਣੇ ਲੈ ਕੇ ਆਉਂਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨਿਵਰਤ ਕਰਦੇ ਨੇ ਗੁਰੂ ਸੁੱਖਾਂ ਦਾ ਦਾਤਾ ਹੈ। ਜਦੋਂ ਸੁੱਖਾਂ ਦਾ ਦਾਤਾ ਸਤਿਗੁਰੂ ਕਿਸੇ 'ਤੇ ਦਇਆ ਕਰਦੇ
ਤੇ ਫਿਰ ਹਮ ਲਾਵੇ ਆਪਣ ਪਾਲੀ ਪਾਤਸ਼ਾਹ ਜੀ ਉਹਨੂੰ ਆਪਣੇ ਪੱਲੇ ਨਾਲ ਲਾ ਲੈਂਦੇ ਨੇ, ਪੱਲੇ ਨਾਲ ਜੋੜ ਲੈਂਦੇ ਨੇ, ਅਤੇ ਜਿਹੜੇ ਪੱਲੇ ਨਾਲ ਜੁੜ ਜਾਂਦੇ ਨੇ ਫਿਰ ਉਹ ਜੀਵਨ ਨੂੰ ਜੀਵਨ ਪਾਰ ਕਰ ਜਾਂਦੇ ਨੇ, ਭਵ ਸਾਗਰ ਵਿੱਚੋਂ ਪਾਰ ਹੋ ਜਾਂਦੇ ਨੇ, ਰਹਾਓ ਦਾ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਰਹਿਮਤ ਕਰਦੇ। ਹਰ ਕੇ ਸੰਤ ਸੁਣੋ ਜਨ ਭਾਈ, ਗੁਰਸੇਵ ਉਬੇਗ ਬੇਗਾਲੀ। ਹੇ ਗੁਰੂ ਸਿੱਖ ਮਿੱਤਰੋ, ਹੇ ਸੰਤ ਜਨੋ, ਹਰੀ ਦੇ ਸੰਤ ਜਨੋ, ਤੁਸੀਂ ਇਸ ਗੱਲ ਨੂੰ ਸਮਝ ਲਓ, ਬੜੀ ਛੇਤੀ ਨਾਲ ਤੇਜ਼ੀ ਨਾਲ ਇਸ ਗੱਲ ਨੂੰ ਕਮਾਉਣਾ ਕਰੋ। ਕਿਉਂ? ਕਿਉਂਕਿ ਸਤਿਗੁਰ ਸੇਵ ਖਰਚ ਹਰ ਬੰਧੋ, ਮਤ ਜਾਣੋ ਆਜ ਕੇ ਕਾਲੀ। ਮਤਾ ਜਾਣੋ ਅੱਜ ਕੇ ਕੱਲ੍ਹ ਨੂੰ ਤੁਸੀਂ ਇੱਥੋਂ ਤੁਰ ਜਾਣਾ। ਇਹ ਗੱਲ ਸੱਚ ਹੈ, ਸਾਇੰਸ ਨੇ ਬਹੁਤ ਤਰੱਕੀ ਕੀਤੀ ਆ, ਪਰ ਮੌਤ ਦਾ ਡੰਕਾ ਕਦੋਂ ਕਿਸੇ 'ਤੇ ਆ ਜਾਣਾ ਇਹ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ। ਪਾਤਸ਼ਾਹ ਜੀ ਰਹਿਮਤ ਕਰਦੇ ਇਸੇ ਲਈ ਕਹਿਣ ਲੱਗੇ, ਸਤਿਗੁਰ ਸੇਵ ਖਰਚ ਹਰ ਬੰਧੋ, ਤੁਸੀਂ ਆਪਣਾ ਖਰਚ ਜਿਹੜਾ ਇਹ ਪੱਲੇ ਬੰਨ ਲਓ। ਅਸੀਂ ਜੀਵਨ ਵਿੱਚ ਕਮਾਈ ਕਰਦੇ ਹਾਂ ਤਾਂ ਕਿ ਅਸੀਂ ਖਰਚ ਜਿਹੜਾ ਘਰ ਬਾਰ ਚਲਾਵਾਂਗੇ, ਖਰਚਾ ਹੁੰਦਾ ਹੈ, ਅਸੀਂ ਕੰਮ ਧੰਦੇ ਕਰਦੇ ਹਾਂ, ਪਰ ਜ਼ਿੰਦਗੀ ਦਾ ਇਹ ਵੀ ਇੱਕ ਖਰਚ ਹੈ ਜੋ ਮਨੁੱਖ ਨੇ, ਜੀਵ ਨੇ ਅੱਗੇ ਵਰਤਣਾ। ਪਰ ਇਹਦੀ ਕਿਸੇ ਨੂੰ ਚਿੰਤਾ ਬਹੁਤ ਘੱਟ ਹੁੰਦੀ ਹੈ। ਜਿਹੜੇ ਗੁਰੂ ਨਾਲ ਜੁੜਦੇ ਨੇ, ਗੁਰੂ ਫਿਰ ਇਹ ਬਚਨ ਸਾਡੇ ਨਾਲ ਸਾਂਝੇ ਕਰਦੇ ਨੇ, ਭਾਈ ਖਰਚ ਜਿਹੜਾ ਆਪਣਾ ਬੰਨ ਲਓ। ਦੁਨਿਆਵੀ ਤੌਰ 'ਤੇ ਅਸੀਂ ਕੰਮ ਧੰਦੇ ਕਰਦੇ ਹਾਂ। ਇੱਕ ਛੋਟੀ ਜਿਹੀ ਘਟਨਾ ਜੀਵਨ ਵਿੱਚ ਕਿਸੇ ਤੋਂ ਸੁਣਨ ਨੂੰ ਮਿਲੀ। ਕਹਿਣ ਲੱਗੀ ਉਹਨੇ ਵਿਦੇਸ਼ ਜਾ ਕੇ ਬੜੀ ਕਮਾਈ ਕੀਤੀ, ਫਿਰ ਇੰਡੀਆ ਵਾਪਸ ਆਇਆ, ਆਪਣੇ ਬੈਂਕ ਬੈਲੈਂਸ ਇਕੱਠੇ ਕੀਤੇ, ਅਤੇ ਕਹਿਣ ਲੱਗੇ ਇੱਕ ਸਮਾਂ ਐਸਾ ਆਇਆ, ਕਹਿਣ ਲੱਗੇ ਉਹਨੂੰ ਘਰਦਿਆਂ ਕੋਲੋਂ ਹੁਣ ਦੇ ਕਰਾਉਣ ਲਈ ਵੀ ਪੈਸੇ ਮੰਗਣੇ ਪੈਂਦੇ ਨੇ, ਬੜੇ ਔਖੇ ਹੋ ਕੇ ਮਿਲਦੇ ਨਹੀਂ। ਪਰ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਇਹ ਕਮਾਈ ਇੱਦਾਂ ਦੀ ਹੈ, ਕਰਨੀ ਤਾਂ ਥੋੜ੍ਹੀ ਔਖੀ ਹੁੰਦੀ, ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲੇ ਨੂੰ ਸਾਂਭਣਾ, ਸਤਸੰਗਤ ਪ੍ਰਾਪਤ ਕਰਨੀ, ਸਤਸੰਗਤ ਦੇ ਵਿੱਚ ਬੈਠਣਾ, ਪਰ ਇਹ ਖਰਚਾ ਤੁਹਾਡੇ ਬੈਂਕ ਬੈਲੈਂਸ ਦੇ ਵਿੱਚ ਜਿਹੜਾ ਜਮ੍ਹਾਂ ਹੋ ਜਾਂਦਾ, ਅਤੇ ਜਦੋਂ ਜਮ੍ਹਾਂ ਹੁੰਦਾ ਇਹਨੂੰ ਨਾ ਕੋਈ ਹੋਰ ਕਢਾ ਸਕਦਾ, ਤੁਸੀਂ ਆਪ ਵਰਤਦੇ ਹੋ, ਤੁਹਾਨੂੰ ਵਰਤਣ ਨੂੰ ਮਿਲਦਾ ਤਾਂ ਤੁਸੀਂ ਵਰਤ ਸਕਦੇ ਹੋ। ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਕਹਿਣ ਲੱਗੇ ਫਿਰ ਇਹ ਖਰਚ ਜਿਹੜਾ ਹੈ ਭਾਈ ਆਪਣੇ ਪੱਲੇ ਬੰਨ ਲਓ, ਮਤਾਂ ਖਿਆਲ ਕਰਿਓ ਕਦੋਂ ਮੌਤ ਦਾ ਡਾਂਕਾ ਜੀਵ ਦੇ ਸਿਰ 'ਤੇ ਆ ਜਾਂਦਾ ਹੈ। ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਾਗਰਾਲੀ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਗੁਰੂ ਨਾਨਕ ਦਾ ਮਹਾਰਾਜ ਜੀ ਰਹਿਮਤ ਕਰਦੇ ਨੇ, ਅਖੀਰ ਵਿੱਚ ਕਹਿਣ ਲੱਗੇ ਸਾਡੇ 'ਤੇ ਕਿਰਪਾ ਕਰੋ, ਅਜਿਹੀ ਕਿਰਪਾ ਕਰੋ ਕਿ ਅਸੀਂ ਸੰਗਤ ਵਿੱਚ ਸਾਨੂੰ ਜੁੜਨਾ ਬਖਸ਼ਿਸ਼ ਹੋ ਜਾਏ, ਨਸੀਬ ਹੋ ਜਾਏ, ਅਸੀਂ ਸੰਗਤ ਵਿੱਚ ਜੁੜੇ ਰਹੀਏ, ਸਾਡੇ 'ਤੇ ਕਿਰਪਾ ਕਰਿਓ। ਅਸੀਂ ਵੀ ਸਤਿਗੁਰੂ ਪਾਤਸ਼ਾਹ ਜੀ ਚਰਨਾਂ ਪਾਸ ਅਰਦਾਸ ਬੇਨਤੀ ਕਰੀਏ, ਪਾਤਸ਼ਾਹ ਜੀ ਰਹਿਮਤ ਕਰੋ, ਸਤਸੰਗ ਦੀਆਂ ਘੜੀਆਂ ਨਾਮ ਦੀ ਦਾਤ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਤਾਂ ਕਿ ਇਹ ਲੋਕ ਸੁਖੀ ਆ, ਪਰ ਲੋਕ ਸੁਹੇਲਾ ਬਣ ਜਾਏ, ਪੁਰਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,

ਪੌੜੀ ਸਤਿਗੁਰ ਤਵਾਰ ਤੁਲਕ ਕਸਮ ਸਮਾਲਿਆ ਜਿਨ ਕਰ ਉਪਦੇਸ਼ ਗੰਜ ਗਿਆਨ ਅੰਜਨ ਦੀਏ ਨਿਤ ਜਿਕ ਨਹਾ ਲਿਆ ਫਸਲ ਛੋੜ ਦੂਜੇ ਲੱਗੇ ਡੁੱਬੇ ਸਿਵ ਜਾ ਰਿਹਾ ਸਤਿ ਪ੍ਰੇਮ ਬੋਈ ਤਾਰੇ ਲੇਕਿਨ ਵਿਚਾਰਿਆ ਪਰ ਕਿਰਪਾ ਪਾਰ ਉਤਾਰਿਆ ਪਰ ਕਿਰਪਾ ਪਾਰ

0: ਧਰਤਰਾ ਜੁ ਚੋਲੀ ਨੇ ਸੋ ਗੌਰ ਅਪਰਾਧੀ ਦੂਣਾ ਨਵੇ ਜੂ ਹੰਤਾ ਮਿਰਗਾਏ ਸੀਸ ਨਿਓਈ ਕਿਆ ਥੀ ਜਰ ਦੇ ਸੁਧੇ ਜਾਏ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰਗ ਸਲਪੂਜ ਸਬਲ ਸਮਾਦੰਗ ਝੂਠ ਬਿਕ ਬੂਖਣ ਸਾਰੰਗ ਤ੍ਰੈਪਾਲ ਤੇ ਹਾਲ ਬੇਚਾਰੰਗ ਗਲਮਾਲਾ ਤਿਲਕ ਲਲਾਟੰਗ ਦੋ ਤੋਤੀ ਬਸਰਕ ਪਾਟੰਗ ਜੇ ਜਾਣਸ ਬ੍ਰਹਮੰਗ ਕਰਮੰਗ ਸਫੁਕੜ ਨਿਚੋ ਕਰਮੰਗ ਕਹੋ ਨਾਨਕ ਨਿਚੋ ਤਿਆਵੈ ਬਿਨ ਸਤਿਗੁਰ ਬਾਟ ਨਾ ਪਾਵੇ ਪੌੜੀ ਕੱਪੜ ਰੂਪ ਸੁਹਾਵਣਾ।

ਦਿਆਲ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਨੇ ਪ੍ਰਵਾਤਾ ਕਸਮੇ ਕਾਮ ਪਾਏ ਸੀ, ਕਸਮੇ ਪਾਵੇ ਸੁਖ ਰੇਵਰ ਚੰਦਿਆ ਸੁਫਲ ਪਾਏ ਸੀ।

ਤਰੇ ਪਲਾਣੇ ਪਵਨ ਵੇਖ ਹਰੰਗੀ ਹਰਮ ਸਵਾਰਿਆ ਕੋਠੇ ਵੱਡਾ ਮਾੜੀਆਂ ਲੈ ਬੈਠੇ ਕਿਰਪ ਸਾਰਿਆ ਚੀਜ ਕਰਮਨ ਪਾਵਦੇ ਹਰ ਪੂਜ ਨਾਹੀ ਹਾਇਆ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮੈਂ ਮਰਨ ਸਾਰਿਆ ਜਰੇ ਆਈ ਚੋ ਬਣਹਾਰਿਆ।

ਬੌਣੀ ਸਤ ਵੱਡਾ ਕਰ ਸਲਾਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿਮੇਲੇ ਤਾਂ ਨਦਰੀ ਆਈਆਂ ਜਦ ਸਾਂ ਤਾਂ ਮਨ ਸਾਈਆਂ ਪਰ ਮਸਤ ਖੱਤਰ ਵਿੱਚ ਵਰ ਕੱਢੀਆਂ ਵਰਿਆਈਆਂ ਸਤਿ ਸ੍ਰੀ ਅਨੰਦ ਪਾਈਆਂ।

ਕਰ ਭਗਤ ਪ੍ਰਗਟਾਏ, ਹਰਿ ਸਿਮਰਨ ਲਗ ਬੇਦ ਉਪਾਏ, ਹਰਿ ਸਿਮਰਨ ਭੈ ਸਿਧ ਜਤੀ ਦਾਤੇ, ਹਰਿ ਸਿਮਰਨ ਨੀਚਉ ਕੁੰਡ ਜਾਤੇ, ਹਰਿ ਸਿਮਰਨ ਧਾਰੀ ਸਭ ਧਰਣਾ, ਸਿਮਰ

ਭਗਵਾਨ ਮਨ ਤਾਂ ਰੰਗ ਰਥੇ ਰੰਗੇ ਕਹਿ ਨਾਮ ਜਨ ਕਹਿ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜੁਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ

ਸਪਸ਼ਟ ਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਖ ਤਿਆਗ ਬਨ ਮੱਧੇ ਫਿਰਿਆ ਅਨੇਕ ਪ੍ਰਕਾਰ ਕੀ ਬਹੁ ਜਤਨਾ ਪੁੰਦਾ ਨਹੁੰ ਮੈਂ ਬਹੁ ਰਤਨਾ ਸਰੀਰ ਕਟਾਇਓ ਮੈਂ ਕਰ ਰਾਤੀ ਵਰਤਨੇਮ ਕਰੇ ਬਹੁ ਭਾਰ।

ਕਨਕ ਸਾਹਿਬ ਹੈ ਵਰਪੁਮ ਦਾਨ ਨੇ ਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਸ੍ਰੀ ਕਟਾਵੈ ਤਉ ਭੀ ਹਉਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕ੍ਰਿਸ਼ਨ ਆਏ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗੁਰੂ ਘੁਮਾਨਾ ਮਨ ਤੇ ਹੁਟੈ ਸੋਚ ਕਰੇ ਦਿਨ ਸਾ

ਨੀਤ ਸੁਦਕਾ ਹੋਏ ਕਾਚੀ ਭੀਤ ਮਨਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤ ਦਬਾਉ ਮੂਚ ਬਹੁਤ ਸਿਆਨਮ ਜਮਕਾ ਭਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਤ੍ਰਾਪੈ ਪੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਪਾਵਦਰ ਗਹਿਣੀ ਸਿੱਜੈ।

ਆਪਣੇ ਤੇ ਬੁਰਾ ਮਿਟਾਨੈ ਭੇਖੇ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸੰਬ੍ਰਿਸ਼ਟਿਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਉ ਧਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਣ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮਿਣੀ ਆਪਣੀ ਗਤ ਮਿਤਾਪੇ ਜਾਣੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤਾ ਤੁਮ ਤੇ ਹੋਏ ਨਾਨਕ ਵਰਨਾ ਜਾਣਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਅਰਖੁ ਨਾਮ ਜਪ ਨਿਰਮਲ ਕਰਮ ਸਭ ਸਾਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਆ ਸਦਾ ਸਗਲ ਬਨਮੀ ਅੰਮ੍ਰਿਤ ਬਾਣੀ ਅਰਖੁ ਜਸੁ ਰਸਨ ਬਖਾਨ

ਨਾਲ ਜਿਨ ਕੀ ਆਤ ਅਸੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਮਣ ਮੂੰਹ ਤੇ ਕਮ ਦਿਸਟਾਨੀ ਜਿਨ ਤੂੰ ਸਾਜ ਸਿਵਾਰ ਸਿਘਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਮਣ ਭੋਜਨ ਸੁਖ ਸੂਦ ਬਿਰਧ ਪਿਆਓ ਪ੍ਰਸਖ ਸਹਿਨ ਮੁਖ ਪਿਆਓ ਬੈਠ ਕੋ ਦੈਣੇ ਨਿਰਗੁਣ ਗੁਣ ਕਛੂ ਨਾ ਬੂਜਿਆ ਬਖਸ਼ ਲੋ ਤੋ ਨਾਨਕ ਸੀਜਿਆ ਜੇ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘ ਹਸੈ ਜੇ ਪ੍ਰਸਾਦ ਪੀ ਵੈਸੀ ਤਲ ਜਲਾ ਸੁਖਦਾਈ ਪਾਉਣ ਪਾਵਕਾ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੀ ਇਸ ਭਾਵ ਕਰਨੇ ਤਰਸਨਾ ਤੇ ਸਹਿਤਿਆਗਾ।

ਬਾਹਰ ਪੇਖ ਅੰਤਰ ਮਲਮਾਇਆ ਸ਼ਿਫਨਾਏ ਕਛਕਰੇ ਛੁਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਹਾਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਤਰ ਕੈਸੇ ਤਰੇ ਅਥਾਹਾ ਜਾ ਕੇ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰਗੇ ਲਿਹੁ ਓੜ ਨਿਭਾਵੈ ਕਾਂ ਬੁਝਾਰਤ ਬੂਝੇ ਡੋਰਾ ਨਿਸਕੇ ਤੋ ਸਮਝੈ ਭੋਰਾ ਕਾਂ ਬਿਸੁਨ ਬਦਗਾਵੈ ਗੁੰਗ ਯਤਨ ਕਰੇ ਤੋ ਵੀ ਸਰਭੰਗ ਕਹਿ ਪਿੰਗਲ ਪਰਬਤ ਪਰ ਭਵਣ ਨਹੀਂ ਹੋ ਤੂੰ ਆਸ ਗਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਈ ਸੁਹਾਵੈ ਨਾ ਚੀਤ ਜੋ ਬੈ ਰਾਇਤਾ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈਣ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨ ਮਨੈ ਪ੍ਰਤੀਤ ਕਾਲ ਨਾ ਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ।

అష్టపది జయ ప్రశాశతి అమృత కాయ తిస్ ఠాకుర గురు రకమన మాహే జయ ప్రసాద సుగంధతన్ లావే తిస్ కుసిమృత పరమ గత పావే జయ ప్రసాద బస్య సుఖ మందర సదా మనందర జయ ప్రసాద గ్రహ సంగ సుఖ బసనా అట్ కర సమృత ఇస రసనా జయ ప్రసాద రంగ రస భోగ నన సదా త్యాయ్య త్యామణ యోగ ਜੇ ਪ੍ਰਸਾਦ ਪਾਠ ਟੰਬਰ ਹੰਡਾਵੈ ਤਿਸੇ ਤਿਆਗ ਤਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੁਈਜੈ ਮਨ ਅਠ ਪੈਰ ਤਾ ਜਸ ਗਾ ਬੀਜੈ ਜੇ ਪ੍ਰਸਾਦ ਤੁਸੀਂ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਥਰੂ ਰਹਿਤਾ ਧਰਮ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਤਦਰ ਗੈ ਮਨ ਪਾਵੈ ਨਾਨਕ ਪਾਸੇ ਧੀ ਕਰ ਜਾਵੈ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵਲਾਵਤ ਸਰਾਮ ਸੁਨੇਹੀ ਜਿਹ ਪ੍ਰਸ਼ਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਰਲ ਸਦਰ ਢਾਕੇ ਮਨ ਸਰਨੀ ਪ੍ਰਭ ਠਾਕੁਰ ਪ੍ਰਭ ਧਾਕੈ ਜੇ ਪ੍ਰਸਾਦ ਕੋ ਨਾ ਪਾਹੁਚੈ ਮਨ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇਹੇ ਨਾਨਕ ਦਾ ਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਨ ਪਹਿਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਹਸਤ ਅਸਵਾਰੀ ਮਨ ਤੇ ਪ੍ਰਭ ਕੋ ਕਬੂਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉੱਠ ਬੈਠ ਸਤ ਸਹਿ ਧਿਆਈ ਤੇ ਸਹਿ ਧਿਆਈ ਜੋ ਇੱਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖਿਆ ਜੇ ਪ੍ਰਸਾਦ ਕਰੇ ਪੁੰਨ ਬੋਦਾਨ ਮਨ ਅਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰੂ ਪ੍ਰਸਾਦ ਨਾਨਕ ਜਸ ਕਿਆ ਹੈ ਜੇ ਪ੍ਰਸਾਦ ਸੁਣਨ ਕਰਨ ਨਾਦ ਸੁਣੈ ਕਰਨ ਨਾਦ ਜੇ ਪ੍ਰਸਾਦ ਪੇਖੈ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਅਸਤ ਕਰ ਚਲਾ ਜੇ ਪ੍ਰਸਾਦ ਸੰਪੂਰਨ ਫਲਾ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਸਭ ਪ੍ਰਭ ਤਿਆਗ ਅਵਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੁਸੀਂ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਦਾ ਕੁਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੇਂ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗਵਾਏ ਸੁਵਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਰਤ ਤੁਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮੈਂ ਆਪ ਕਛੂ ਨਾ ਕਿਨੂੰ

ਸਤਿ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮੋ ਸਾਧਕ ਸੰਗ ਨਾਈ ਕਿਛ ਕਾਲੋ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਗ ਕਲੁਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾਂ ਊਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਤਿ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧਿ ਵਸੈ ਨਾਨਕ ਕੁਦਰੇ ਸਾਧ ਸੁਨ ਰਸੈ ਸਤਿ ਸੰਗ ਸੁਨਵਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਸੰਗ ਨ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਤਿ ਸੰਗ ਲਗੇ ਪ੍ਰਭ ਮੀਠਾ ਸਾਧੂ ਕੇ ਸੰਕਟ ਕਡੀਠਾ ਸਾਧ ਸੰਗ ਪਏ ਅਗਿਆਕਾਰੀ ਸਾਧ ਸੰਗਤ ਪਈ ਅਮਾਰੀ ਸਤਿ ਸੰਗ ਮਿਟੇ ਸਭ ਰੋਗ ਨਾਨਕ ਸਤਿ ਭੇਟੇ ਸੰਯੋਗ।

ਸਤਿ ਕੀ ਬਿਮਾਰੀ ਭਰਪੂਰ ਸਤਿ ਕੀ ਸੋਭਾ ਕਨਾਈ ਅੰਤੋ ਸਤਿ ਕੀ ਸੋਭਾ ਸਦਾ ਬੇਅੰਤ ਸਤਿ ਕੀ ਸੋਭਾ ਉੱਚੀ ਉੱਚੀ ਸਤਿ ਕੀ ਸੋਭਾ ਮੂਚੀ ਮੂਚੀ ਸਤਿ ਕੀ ਸੋਭਾ ਸਾਧ ਬਣਿਆਈ ਨਾਨਕ ਕਾ ਸਾਧ ਪ੍ਰਭ।

ਹਾਵੈਕੁ ਮੈਂ ਜਗਮ ਸਮਾਵੈ ਕੁ ਮੈਂ ਉਚਨੇ ਵਿਹਾਰ ਕਮਨ ਕੰਕਰਕਾਰ ਕਰ ਕਰ ਦੇਖੇ ਆਪਣੀ ਵੜਿਆਈ ਨਾਨਕ ਸਭ ਮੇਰਾ ਸਮਾਏ ਪ੍ਰਭਾਵੇ ਮਨ ਗੁਦ ਪਾਵੇ ਪ੍ਰਭਾਵੇ ਤਾ ਪਾਤਰ ਤਰਾਵੇ ਪ੍ਰਭਾਵੇ ਸਾਸ ਰਾਖੇ ਪ੍ਰਭਾਵੇ ਤਾ ਹਰ ਗੁਣ ਪਾਖੇ ਪ੍ਰਭਾਵੇ ਤਾ ਪਤ ਉਧਾਰੇ ਆਪ ਕਰੇ ਆਪਣੇ ਵਿਚਾਰੇ ਦੁਆਸ ਰਾਖੇ ਆਪ ਸੁਆਮੀ ਕੇ ਲੈ ਉਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਰੁਣ ਆਵੇ ਕਾਹੋ ਮਨੁੱਖ ਦੇ ਕਿਆ ਹੋਇਆ ਜੋ ਤਿਸ ਭਾਵੇ ਸੋਈ ਕਰਾਵੇ ਇਸਕੇ ਹੱਥ ਵਿੱਚ ਤਾਂ ਸਭ ਕੁਛ ਲਏ ਜੋ ਤਿਸ ਭਾਵੇ ਸੋਈ ਕਰੇ ਅਣਜਾਣ ਵੀ ਕਿਹਾ ਮੇਰਾ ਚਾਹੀਦਾ ਜਾਣ ਤੇ ਆਪਣੇ ਆਪ ਬਚੇ ਪਰ ਮੈਂ ਭੁੱਲਾ ਦੈ ਦਿਸਦਾ ਵੇ ਨਿਮਕ ਮੈਂ ਚਾਰ ਕੁੰਡ ਆਵੇ ਕਰ ਕਿਰਪਾ ਸਿਆਮ ਲਈ ਭਗਤ ਦੇ ਨਾਨਕ ਤੇ ਜਾਂ ਨਾ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਰ ਦਿਸ ਕਸ਼ੁ ਨੇ ਆਵੇ ਤਿਸ ਤਤਕਾਲ ਦੈ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਲੇ ਕਣ ਕਣ ਜਗਦੀ ਜੀਓ ਆਪਣੇ ਸਭ ਦੇਸ਼ ਕੀ ਰਾਸ ਘੱਟ ਘੱਟ ਪੂਰਨ ਬਰਮ ਪਰਗਾਸ ਆਪਣੀ

Kamu çinici membesa, kamu soğuk har karangasa, kamu nençen ve har, kamu pas ve har, kamu beta bram vicar nan kya milavn har. Kamu nirt karay bo paate, kamu sovira dindad, kamu maan kro vikral, kamu sarv ki yotraval, kamu hoi bai bidraya, kamu pekar niz ka saja. Kamu av kirt mayave, kamu pala pala kahave, jo pravra keti viraya, guru prasad nan sajgay. ਕਮੂ ਹੋਏ ਪੰਡਤ ਗਿਰ ਵਖੇ ਆਨ ਕਮ ਮੂੰਹ ਤਾਰੀ ਡਾਵੇ ਤੇ ਆਨ ਕਮ ਤੜ ਤਿਰ ਤਿਸ ਨਾਲ ਕਮ ਸਿਰ ਸਾਧ ਮੁੱਕ ਗਿਆ ਕਮੂ ਕਿਹੜੇ ਹਸਪਤੰਗ ਹੋਏ ਜੀ ਆਨ ਜੁਣ ਪਰਮੇ ਪਰਮਈਆ ਨਾਨਾ ਰੂਪ ਜੋ ਸੰਗ ਦਿਖਾਵੇ ਜੋ ਪ੍ਰਭਾਵੇ ਤੇ ਉਹਨੂੰ ਜਾਵੇ ਜੋ ਤੁਸ ਪਾਵੇ ਸੋਈ ਹੋਏ ਨਾਮ ਤੂੰ ਜਾ ਨ ਕੋਏ ਕਮੂ ਸਾਧ ਸੰਗ ਦੇ ਪਾਵੇ ਸਤ ਸੰਤ ਤੇ ਬਹੁਣ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਸੁਸਮਾਨ ਕਰਨੇ ਵਿਨਾਸ਼ ਮੰਤਾ ਨਾਮ ਰਤੇ ਕਰਮ ਸਭ ਸੇ ਪਾਰ ਹੋਂਗੇ ਸੰਗ ਜਿਉ ਜਲ ਮੈਂ ਜਲਿਆ ਕਟਾਨਾ ਤਿਉ ਜੋਤੀ ਸੰਗ ਜੋ ਸੁਮਾਨਾ ਮਿਟ ਗਏ ਗਉਣ ਪਾ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ ਸੁਖੀ ਵਸੇ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸਬਦ ਜਿਸ ਕੈ ਅੰਤਰ ਰਾਜਮਾਨ ਸੋ ਨਕ ਪਾਤੀ ਹੋ ਸੁਵਾਨ ਜੋ ਜਾਣੇ ਮੈਂ ਜੋ ਬਣਵਾਨ ਸੋ ਤੁਸਤਾ ਕਰ ਜਾਂਦੇ ਆਪ ਸੁਖੋ ਕਰਵੰਤ ਕਾਵੇ ਜਨਮ ਮਰੇ ਭੋਜਨ ਬ੍ਰਹਮਾਜ ਧਨ ਭੂਮਿਕਾ ਜੋ ਕਰੇ ਕੁਮਾਨ ਸੋ ਮੂਰਖਾਂ ਦਾ ਗਿਆਨ ਕਰ ਕਿਰਪਾ ਜੀ ਕੇਹੜ ਦੇ ਗਰੀਬੀ ਵਸਾਵੇ ਨਾਨਕੀਆਂ ਮੁਕਤਾ ਕੇ ਸੁਖ ਪਾਵੇ ਧਨ ਹੰਤਾ ਕਰ ਕਰਵਾਵੇ ਤਿੰਨ ਸੁਮੰਗ ਕਰ ਸੰਗ ਨਾ ਜਾਵੇ ਬੋਲ ਉਸ ਕਰਮਾਨ ਕੁਪਲ ਕਰੇ ਆਸ ਪਲ ਪਿੱਤਰ ਤੱਕ ਆਵੇ ਵਿਨਾਸ਼ ਸਭ ਦੇ ਆਪ ਜਾਣੇ ਬਲਵੰਤ ਫਿਨ ਮੈਂ ਹੋਏ ਜਾਏ ਪਸੰਦ ਕਿਸੇ ਨੇ ਵਧੇ ਆਹੰਕਾਰੀ ਧਰਮਰਾਜ ਤੇ ਕਰੇ ਪਵਾਰੀ ਗੁਰੂ ਪ੍ਰਸਾਦ ਜਾ ਕਰ ਮਟੇ ਮਾਨ ਸੋ ਜਨਾ ਦਰਗੇ ਪ੍ਰਵਾਨ ਕੋਟ ਕਰਮ ਕਰੇ ਅੰਤਾਰੇ ਸੰਭਾਵੇ ਸਗਲੇ ਵਿਰਧਾਰਨ ਤਪੱਸਿਆ ਕਰੇ ਅੰਕਾਰ ਨਲ ਸੁਰੂ ਫਿਰ ਫਿਰੇ ਉਤਾਰਨ ਯਤਨ ਕਰੇ ਆਤਮ ਦਰਵੇ ਹਰ ਦਰ ਗੁਰੂ ਕੈਸੇ ਗਵੇ ਆਪ ਸਗੋ ਜੋ ਭਲਾ ਕਹਾਵੇ ਤਿਸੇ ਭਲਾ ਜਿ ਨਿਭਾਵੇ ਸਰਬ ਕਰੇ ਜਾ ਕਮਣ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲੋਕ ਜਾਣੇ ਮੁਝ ਤੇ ਕਸ ਹੋਏ ਤਬ ਸਗੋ ਸੁਗੁਣਾ ਹੀ ਕੋਏ ਜਾਵੇ ਜਾਣੇ ਮੈਂ ਕੁਛ ਕਰਤਾ ਤਬ ਲਾ ਕਰ ਜੁਣ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੇ ਤਬ ਲੰਘਣੇ ਚੱਲਣਾ ਏ ਜੇ ਜਬ ਲੰਘ ਮੋਹ ਮੋਹ ਸੁਮਾਏ ਤਬ ਲੰਘ ਧਰਮ ਲਾਗੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰ ਪ੍ਰਸਾਦ ਨਾਲ ਕੋ ਛੁੱਟੇ ਸਹਿਸ ਕਟੇਲਾ ਕੁੜਤਾਵੇ ਤ੍ਰਿਪਤ ਨੇ ਆਵੇ ਮਾਇਆ ਪਾਛੇ ਪਾਵੇ ਨੂੰ ਭੋਗ ਵਿਖਿਆ ਕੇ ਕਰੇ ਨਾ ਤ੍ਰਿਪਤ ਆਵੇ ਖਬ ਖਬ ਮਰੇ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰ ਤਿਰਤੇ ਸਭ ਕਾਜੇ ਨਾਮ ਰੰਗ ਸਰਬ ਸੁਖੋਏ ਉੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਕਰਜਾ ਕਰਨ ਕਰਾਵਣ ਕਰਨੇ ਹਰਿਸ ਗਿਆਤ ਕਾ ਵਿਚਾਰ ਜੈ ਸੀ ਦਿਸ ਕੋਈ ਦਾਸਾ ਆਪ ਆਪ ਆਪਲਾ ਸੋਇਆ ਜੋ ਕਿਸ ਨੂੰ ਸਪਣੇ ਰੰਗ ਸਭ ਤੇ ਦੂਰ ਸਭੋਂ ਕੇ ਸੰਗ ਬੂਝਾ ਦੇਖੇ ਕਰ ਵਪੈ ਕਾ ਪੈ ਕਾ ਪੈ ਅਨੇਕ ਮਰਨ ਜਿਨ ਸੇ ਆਪਣ ਜਾਏ ਨਾਨਕ ਸਦੀ ਰਹਿ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚੇ ਸਭ ਕੇ ਸਾਥ ਆਪ ਕਿ ਆਪਣ ਵਿਸਥਾਰ ਸਭ ਕੈ ਸੁਖਾਉ ਕਰਨੇ ਹਾਰ ਉਸ ਤੇ ਭਿੰਨ ਕਉ ਸੋਏ ਥਾਂ ਤਨ ਤਰੇ ਕੈ ਸੋਏ ਆਪਣੇ ਚਲ ਦਬ ਕਰਨੇ ਹਾਰ ਕੌਤਕ ਕਰੇ ਰੰਗੇ ਪਾਰ ਮਨ ਮੈਂ ਆਪਣਾ ਆਪਣੇ ਮਾਏ ਨਾਲ ਨੀ ਕੀਮਤ ਕਹਿ ਨਾ ਜਾਏ ਸਤ ਸਤ ਸਤਿਪੁਰੁ ਸਵਾਮੀ ਗੁਰਪੁਰ ਸਾਧਕ ਨੇ ਵਿਖੇ ਆਨੀ ਸੱਚ ਸੱਚ ਸਤ ਸਭ ਕੀਨਾ ਕੁੜ ਮਧੇ ਕਿਨ ਮਿਰਲਿਆ ਚੀਨਾ ਭਲਾ ਭਲਾ ਭਲਾ ਤਰ ਰੂਪ ਹੈ ਸੁੰਦਰ ਪਾਰ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਣ ਕਿਆਣੀ ਪੁਵੱਤਰ ਪੁਵੱਤਰ ਪੁੱਤਰ ਪੁਣੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ

ਰਾਸ਼ਟਰਪਤੀ ਸੰਤ ਕਦੋਂ ਕੁਨੇ ਅਰਜਾ ਕਟਿਆ, ਸੰਤ ਕਦੋਂ ਜਮ ਤਿੰਨੇ ਚੁੱਟਿਆ, ਸੰਤ ਕਦੋਂ ਕੁਣ ਸੁੱਖ ਸਭ ਜਾਇਆ, ਸੰਤ ਕਦੋਂ ਕੁਣ ਨਰਕਮਾ ਪਾਇਆ, ਸੰਤ ਕਦੋਂ ਕੁਣ ਮਾਤ ਹੋਏ ਮਿਲੀ, ਸੰਤ ਕਦੋਂ ਕੁਣ ਸੋ ਬਾਤ ਹੀਨ, ਸੰਤ ਕੇ ਹੱਥੇ ਕੋ ਰੱਖੇ ਨਾ ਕੋਇਆ, ਸੰਤ ਕਦੋਂ ਕੁਣ ਤਾਨ ਭ੍ਰਸ਼ਟ ਹੋਇਆ, ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਬੇਤਰ, ਸੰਤ ਕਦੋਂ ਕੁਣ ਤੇ ਮੁਖ ਪਵੈ, ਸੰਤਨ ਕੇ ਦੁੱਖਣ ਕਾਕ ਜੁਲਾਵੈ, ਸੰਤਨ ਕੇ ਦੁੱਖਣ ਸਭ ਦਿਨ ਪਾਇਆ, ਸੰਤ ਕਦੋਂ ਕੁਣ ਤ੍ਰਿਗਤ ਜੋਨ ਕਿਰਮਾਏ, ਸੰਤਨ ਕੇ ਦੁੱਖ ਅੰਤ ਸਿਨਮ ਚਲੈ, ਸੰਤ ਕਦੋਂ ਕੁਨ ਸਭ ਕੁਛ ਚਲੈ, ਸੰਤ ਕਦੋਂ ਕੁਨ ਤੇ ਸਭ ਜਾਏ, ਸੰਤ ਕਦੋਂ ਕੁਨ ਇਹ ਚਿਨ ਚਾਏ, ਸੰਤ ਦੁਖੀ ਕਥਾ ਕੁਨ ਆਏ, ਨਾਨਕ ਸੰਤ ਪਾਵੇ ਤੋ ਵੀ ਕਥ ਪਾਏ, ਸੰਤ ਕਾ ਨਿੰਦਕ ਮਾਤ ਤਾਏ, ਸੰਤਕ ਨਿੰਦਕ ਟਕ ਨਾ ਪਾਏ, ਸੰਤਕ ਨਿੰਦਕ ਮਾਤ ਆਰਾ, ਸੰਤਕ ਪਰਮੇਸ਼ਰ ਮਾਰਾ, ਸੰਤਕ ਨਿੰਦਕ ਰਾਜ ਤਹੀਨ, ਸੰਤਕ ਨਿੰਦਕ ਦੁਖੀ ਆਰਦੀਨ, ਸੰਤਕ ਨਿੰਦਕ ਕੁਸਰ ਰੋਗ, ਸੰਤਕ ਨਿੰਦਕ ਕੁਸ ਦਾ ਵਿਯੋਗ, ਸੰਤਕ ਨਿੰਦਾ ਦੁਖ ਮੈਂ ਦੋਖ, ਨਾਨਕ ਸੰਤ ਪਾਵੇ ਤਾਂ ਉਸਕਾ ਵੀ ਹੋਏ ਮੋਖ, ਸੰਤ ਕਦੋਂ ਕਿਸੇ ਦਾ ਪਵਿੱਤਰ, ਸੰਤ ਕਦੋਂ ਕੀ ਕਿਸੇ ਕਾਨੇ ਮੈਂ, ਸੰਤ ਕਦੋਂ ਕੀ ਕੋਡਣ ਲੱਗ ਗਏ, ਸੰਤ ਕਦੋਂ ਕੀ ਕੋ ਸਭ ਤੇ ਆ ਗਏ, ਸੰਤ ਕਦੋਂ ਕੀ ਮਹੰਕਾਰੀ, ਸੰਤ ਕਦੋਂ ਕਿਸੇ ਦਾ ਵਿਕਾਰੀ, ਸੰਤ ਕਦੋਂ ਕੀ ਜਨਮ ਮਰਿਆ, ਸੰਤ ਕਦੋਂ ਕਿਨਾ ਸੁੱਖ ਤੇ ਟਰਿਆ, ਸੰਤ ਕਦੋਂ ਕੀ ਕਨੋ ਹੇਠਾ, ਨਾਨਕ ਸੰਤ ਪਾਵ ਤਰਲੇ ਮਿਲਾਏ, ਸੰਤ ਕਦੋਂ ਕੀ ਅੱਜ ਬੀਤੇ ਟੁੱਟੇ, ਸੰਤ ਕਦੋਂ ਕੀ ਕਿਤੇ ਕਾਜ ਨਾ ਪਹੁੰਚੇ, ਸੰਤ ਕਦੋਂ ਕੀ ਉਦਿਆਨ ਪਰਮਾਏ, ਸੰਤ ਕਦੋਂ ਗੁੱਜੜ ਪਾਏ, ਸੰਤ ਕਦੋਂ ਕੀ ਅੰਤਰ ਤੇ ਤੋਤਾ, ਅੱਜ ਸਵਾਸ ਨਾ ਮਿਰਤਾ ਕੀ ਲੋਥਾ, ਸੰਤ ਕਦੋਂ ਕੀ ਜੜ ਪੀ ਨਾ ਆਪਣ ਵੀ ਜਾ ਪਈ ਖਾਏ, ਸੰਤ ਕਦੋਂ ਕੀ ਕਰੁਣ ਰੱਖਣ ਹਾਰ, ਨਾਨਕ ਸੰਤ ਭਾਵ ਤਾਲੇ ਵਹਾਰ, ਸੰਤ ਕਦੋਂ ਕਿਉਂ ਬਿਲ ਲਾਏ, ਜੋ ਜਲ ਵੀ ਹੁਣ ਮਚਲੀ ਤੜਫੜਾਏ, ਸੰਤ ਕਦੋਂ ਕੀ ਭੁੱਖਾ ਨਹੀਂ ਰਾਜੇ, ਜੋ ਭਾਵ ਕੋਈ ਦਿਨ ਧਰਾਪੈ, ਸੰਤ ਕਦੋਂ ਕੀ ਚੁੜੇ ਕੇਲਾ, ਜੋ ਬੁਆੜ ਲਿਖੀ ਤਮਾਏ ਦੁਹੇਲਾ, ਸੰਤ ਕਦੋਂ ਕੀ ਧਰਮ ਤੇਰਾ, ਸੰਤ ਉਤਸਾਹ ਮਿੱਥ ਕੈਦ, ਕਿਰਤ ਨਿੰਦਕਾ ਧੁਰੀ ਪਿਆ, ਨਾਨਕ ਜੋ ਤਿਸ ਭਾਵੇ ਸੋਏ ਥਿਆ, ਸੰਤ ਕਾ ਦੁਖੀ ਬਿਲਕੁਲ ਹੋ ਜਾਏ, ਸੰਤ ਕਦੋਂ ਕੀ ਕੁਦਰ ਕੇ ਮਿਲ ਸਜਾਏ, ਸੰਤ ਕਦੋਂ ਕੀ ਸਦਾ ਸਹਿਕਾਈ ਹੈ, ਸੰਤ ਦੁਖੀ ਨਾ ਮਰਨ ਜਵਾਈ ਹੈ, ਸੰਤ ਕਦੋਂ ਕੀ ਪੂਜਨ ਆਸਾ, ਸੰਤ ਦੁਖੜ ਚੱਲੇ ਨਿਰਾਸਾ, ਸੰਤ ਕਦੋਂ ਉਹਨਾਂ ਤਿਸ਼ਟੇ ਕੋਏ, ਜੈ ਸਾ ਪਾਵੇ ਤੈਸਾ ਕੋਏ ਪਾਇਆ, ਕੀਰਤਨ ਮਿੱਟੇ ਕੋਏ, ਨਾਨਕ ਜਾਣੇ ਸੱਚਾ ਸੋਏ, ਸਾਭ ਕਰਦੇ ਜੋ ਕਰਨੇ ਹਾਰ ਸਦਾ ਸੰਤ ਕੋ ਨਮਸਕਾਰ, ਪ੍ਰਭ ਕੀ ਤੋ ਕਰੋ ਦਿਨ ਰਾਤ ਆਓ, ਸਾਧ ਕਰਾਓ ਸਭ ਕੁਛ ਵਰਤੇ, ਤਿਸਕਾ ਕੀ ਆ, ਜੈ ਸਾ ਕਰੇ ਤੈਸਾ ਕੋ ਥੀਆ, ਆਪਣਾ ਖੇਲ ਪਾਪ ਕਰਨੇ ਹਾਰ ਦੂਸਰ ਕੌਣ ਕੇ ਵਿਚਾਰ, ਜਿਸਨੂੰ ਕਿਰਪਾ ਕਰੇ ਤੁਸੀਂ ਆਪਣਾ ਨਾਮ ਦੇ ਬੜਫਾਗੀ, ਨਾਨਕ ਜਣ ਸੇ ਸਲੋਕ।

ਜਾਇਸ ਭਾਈ ਮਨ ਕੀ ਟੇਕ ਵਰਤੀ ਸਭ ਜਾਨ ਦੇਵਨ ਕੋ ਏਕੇ ਭਗਵਾਨ ਜਿਸ ਕਹਿ ਦੀਏ ਰਹੇ ਗਾਇਬ ਹੁਣ ਦਿਸ ਨ ਲਾਗੇ ਆਇ ਮਾਰੇ ਆਖੇ ਕੁਆ ਮਨ ਕੇ ਖਿਨਾਈ ਹਾਤ ਇਸ ਕਾ ਹੁਕਮ ਬੂ ਸੁਖ ਹੋਇ ਤਿਸ ਕਾ ਨਾਮ ਰਖੰਡ ਪਲੋਇ ਸਿਮਰ ਸਿਮਰ ਸਿਮਰ ਪ੍ਰਸੋਇ ਨਾਨਕ ਵਿਘਨ ਲਾਗੇ ਕੋਇ ਉਸਤ ਮਨ ਮੈਂ ਕਰ ਨਿੰਕਾਰ ਕਰ ਮਨ ਮੇਰੇ ਸਦਵਿਹਾਰ ਨਿਰਮਲ ਸਨਾਮਰਤ ਪਿਓ ਸਦਾ ਸੋਹਿਲਾ ਕਰ ਲੈ ਜੀਓ ਨੈਨੂ ਬੇਖ ਨਕਾਰ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਬਾਬ ਜਪੀ ਅਰਬਿੰਦ ਕਰ ਹਰ ਕਰਮ ਸਰਨ ਹਰਕਤ ਹਰ ਦਰ ਬਿਨਾਨ ਕੁਜਲ ਮਥਾ ਬੜਭਾਗੀ ਤੇ ਜਨ ਜਗ ਮਾਇ ਸਦਾ ਸਦਾ ਕੇ ਗੁਣ ਗਾਇ ਰਾਮ ਨਾਮ ਚੁਕਰੇ ਵਿਚਾਰ ਸੇ ਤਨਵੰਤ ਗੁਣੀ ਸੰਸਾਰ ਮਨ ਤਨ ਮੁਖ ਬੁਲੇ ਅਰ ਮੁਖੀ ਸਦਾ ਸਦਾ ਜਨ ਤੇ ਸੁਖੀ ਏਕੋ ਏਕ ਪਛਾ ਨੀ ਤੁਤ ਕੀ ਸੋ ਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨੇ ਨਾਨਕ ਤਿਨੈ ਨਿਰੰਜਨ ਜਾਣੇ ਗੁਰੂ ਪ੍ਰਸਾਦ ਆਪਣੇ ਆਪ ਸੂਜੇ ਤੇ ਕੀ ਜਾਣੋ ਤਿਸ ਨਾ ਬੂਜੇ ਸਾਧ ਸੰਗ ਹਰ ਹਰ ਜਸ ਕਹਿਤ ਸਰੂ ਰੋਗ ਤਿਵਾਰ ਜਾਂਦਾ ਅਣ ਦਿਨ ਕੀਰਤਨ ਕਹੋ ਖਿਆਨ ਕਿਸ ਮੈਂ ਸੋਇ ਨਿਰਵਾਨ ਏਕੋ ਪ੍ਰਤੀ ਜਨ ਕੀ ਆਸਾ ਤੇ ਹੀ ਕੱਟੀ ਜਮ ਕੀ ਫਾਸਾ ਪਾਰ ਨੂੰ ਇਸ ਮਨ ਭੋਗ ਨਾਨਕ ਤਿਸ ਨਾ ਲਾਗੈ ਦੋ ਜਿਸ ਕੋ ਹਰ ਪ੍ਰਮੰਚ ਤੇ ਆਵੇ ਸੋ ਸੰਸਵੇਲਾ ਨਹੀਂ ਡੁਲਾਵੈ ਜਿਸ ਪ੍ਰਭੂ ਨਾ ਕਿਰਪਾ ਕਰੇ ਸੋ ਸਭ ਕੋ ਕਿਸੇ ਡਰੇ ਜੈਸਾ ਸਾਤਾ ਸਾਧ ਇਸ਼ਟਾ ਆਪਣੇ ਘਰ ਮੈਂ ਆਪ ਸਮਾਏ ਸੋਦਤ ਸੋਦਤ ਸੋਦ ਸੀ ਜਿਆ ਗੁਰਪ੍ਰਸਾਤਾ ਸਭ ਜਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਇਆ ਸੋ ਨਗ ਜਨਮੇ ਨਕਸ਼ ਮਰੇ ਆਪਣ ਚਲ ਤੇ ਆਪ ਹੀ ਕਰੇ ਆਮ ਜਾਮ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਣਕ ਜੁਗ ਰਹਿਤਾਪਨਾਸੀ ਨਾਇ ਕਿਛ ਖੰਡ ਧਾਰਨ ਧਾਰ ਬ੍ਰਹਮਾਂਡਲ ਖੇ ਪੁਰ ਪ੍ਰਤਾਪ ਆਪ ਜਪਾਇ ਤੇ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸੋ ਉਧਾਰਨ ਪ੍ਰਭ ਕੇ ਸੇਵਕ ਦੂ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਪੈ ਨਿਹਾਲਨ ਕੀ ਸੇਵਾ ਸੋਈ ਲਾ ਕਿਛ ਨੂੰ ਕਿਰਪਾ ਕਰੇ ਬੜਭਾਗੇ ਨਾਮ ਜਪਤ ਪਾਵੇ ਸਰਾਮ ਨਾਨਕ ਤਿਨ ਪੁਰਖ ਉੱਤਮ ਕਰਮਾਨ ਜੋ ਕੁਛ ਕਰੇ ਸੁਭ ਕੇ ਰੰਗ ਸਦਾ ਸਦਾ ਸੇ ਹਰ ਸੰਗ ਸਹਿ ਸਵਾਏ ਹੋਏ ਸੋਹੇ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕਿਆ ਜਨਮੀ ਲਗਾਨਾ ਜੈ ਸਾ ਸਾ ਤੈਸਾ ਦਿਸ਼ਟਾਨਾ ਜਿਸ ਤੇ ਉਜੈ ਤਿਸ ਮਾਏ ਸਮਾਏ ਸੁਖ ਨਿਦਾਨ ਉਹ

ਸਪਦੀ ਜਾਚਕ ਜਨ ਜਾਚੇ ਪ੍ਰਭਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਧਨਾ ਕੀ ਮੰਗੋ ਧੂਰ ਪਾਰ ਪਰਮੇ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਧ ਸਾਧ ਪ੍ਰਭ ਤੁਮੇ ਦਿਆ ਚਰਨ ਕੁਣ ਸੋ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀ ਦੇ ਕੋਟੇ ਕੋਧ ਹਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟਮਾਨ ਸੁਖ ਹੋਏ ਹਰ ਸੁਭਾਵੇ ਬਿਰਲਾ ਖੋਏ ਜਿਨ ਚੱਕ ਐਸੇ ਜੰਤਰ ਵਿਧਾਨੇ ਪੂਰਨ ਪੁਰਖ ਨੇ ਡੋਲਾ ਨੇ ਸੁਭਰ ਭਰੇ ਪ੍ਰੇਮ ਦਸ ਰੰਗ ਉਪਜੇ ਚਾਓ ਸਾਧ ਕੇ ਸੰਗ ਪਰੇ ਸਰਨ ਸਭ ਤਿਆਗ ਅੰਤਰ ਪ੍ਰਗਾਸ ਹੁੰਦੇ ਵਿਲਾਗ ਬੜਭਾਗੀ ਜੇ ਪਿਆ ਪ੍ਰਭ ਸੋਏ ਨਾਨਕ ਨਾਮ ਤੇ ਕੋਏ ਸੇਵਕੀ ਮਨ ਸਭ ਪੂਰੀ ਪਾਈ ਸਤਿਗੁਰ ਤੇ ਨਿਰਮਲ ਮਤ ਲਾਏ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਲ ਮੁਗ ਜਨ ਭਇਆ ਜਨਮ ਮਰਨ ਦੁਖ ਭੁੰਮ ਗਿਆ ਇਚ ਪੁਨੀ ਸਰਦਾ ਸਾ ਪੂਰੀ ਰਵ ਰਿਹਾ ਸਤਸੰਗ ਹੈ ਜੁਰੀ ਜਿਸ ਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੁ ਵਿਸਰੇ ਘਾਲ ਨਾ ਪਾਨੇ ਸੋ ਕੁਸਰ ਜੇ ਕੀਆ ਜਾਣੇ ਸੋ ਕੁਸਰ ਸਭ ਕੁਛ ਦੀਆ ਸੋ ਕੁ ਵਿਸਰੇ ਜੇ ਜੀਵਨ ਜੀਆ ਸੋ ਕਿਉ ਸਿਰਜਗ ਨਮ ਰਾਖੇ ਗੁਰਪੁਰ ਸਾਧ ਕਬਿਰਲਾ ਲਾਖੇ ਸੋ ਕੋ ਸਿਰਜੇ ਵਿਖਤੇ ਕਾਢੇ ਜਨਮ ਜਨਮ ਕਾ ਝੂਠਾ ਕਾਢੇ ਗੁਰਪੁਰੇ ਤਾ ਤੇ ਬੁਝਾਇਆ ਪ੍ਰਭੇ ਪਣਾ ਨਾਨਕ ਸੰਤਿਆ ਸਾਜਣ ਸੰਤ ਗੁਰੂ ਹੋਏ ਕਾਮ ਅੰਤ ਅਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਓ ਆਪ ਜਪੋ ਹਰ ਨਾਮ ਜਪਾ ਭਗਤ ਪਾਏ ਤਰੇ ਸੰਸਾਰ ਬਿਨ ਭਗਤੀ ਦਾਨੋ ਸੇ ਚਾਰ ਸਰਵ ਕਲਿਆਣ ਸੁਖ ਨਿਤ ਨਾਮ ਬੁੱਢੇ ਜਾਤ ਪਾਇ ਵਿਸਰਾਮ ਸਗਲ ਦੂ ਬੁੱਢੇ ਜਾਤ ਪਾਇ ਵਿਸਰਾਮ ਸਗਲ ਦੂ ਗਾਵ ਨਾਮ ਨਾਮ ਨਾਮ ਜਪਦਾਸ ਉਪਜੀ ਪ੍ਰੀਤ ਪ੍ਰੇਮ ਰਾਚਾਉ ਮੰਤਨ ਅੰਤਰੇ ਸੁਆਰ ਨੇਤਰ ਵੇਗ ਦਰ ਸੁਖ ਹੋਏ ਮਨ ਵਿਖਸੇ ਸਾਹ ਚਰਨ ਧੋਏ ਭਗਤ ਜਨਾ ਕੇ ਮੰਤਨ ਰੰਗ ਬਿਰਲਾ ਕੋ ਪਾਵੇ ਸੰਗ ਏਕ ਭਗਤੀ ਜੇ ਕਰਮਾਇਆ ਗੁਰ ਪ੍ਰਸਾਦ ਨਾਮ ਚ ਫਲਿਆ ਤਾਂ ਕਿ ਉਮਾ ਕਈ ਨਾ ਜਾਏ ਨਾਨਕ ਰਿਹਾ ਸਭ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਅਚਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਵ ਕਟਾ ਕਰਤ ਪ੍ਰਪਾਲ ਆਦਿ ਪੁਰੋ ਕਾਰਨ ਕਰਤਾਲ ਭਗਤ ਜਨਾ ਕੇ ਪ੍ਰਾਣ ਧਾਰ ਜੋ ਜੋ ਜਬੈ ਤੁਸੀਂ ਗਤ ਹੋਏ ਸਾ ਸੰਗਾ ਜਨ ਕੋਏ ਕਰ ਕਿਰਪਾਨ ਤਰੋੜ ਤਾਰੇ ਜੋ ਜਬੈ ਸੋਏ ਪੁਨੀਤ ਭਗਤ ਪਾਇ ਲਾਵੇ ਮਨਹੀ ਨਾਮ ਨਿਰਗੁਣਿਆ ਨਿਚ ਜਨ ਨਾਨਕ ਤੁਮਰੀ ਸ਼ਰਨ ਪ੍ਰਭ ਭਗਵਾਨ ਸਰਬ ਬੈਕੁੰਠ ਮੁਕਤ ਮੁਕ ਪਾਇਕ ਨਿਮ ਕਰਕੇ ਗੁਣ ਗਾਇਨ ਘਰਾਜ ਪਗੁੜੇ ਆਈ ਅਰ ਕੇ ਨਾਮ ਕੀ ਕਥਾ ਮਣ ਬਾਇ ਬਹੁ ਭੋਜਨ ਕਾ ਪ੍ਰਸੰਗੀ ਰਸਨ ਜਪਤੀ ਹਰ ਹਰਿ ਭਲੀ ਸੁਕਰਨੀ ਸੋ ਬਾਤ ਨਾ ਵੰਦਿਰ ਦਿਵਸੇ ਪੂਰਨ

ਆਪ ਸੁਣੇ ਹਾਰੇ ਆਪੇ ਕਾ ਵਿਸਤਾਰ ਜਾਤਿ ਭਗਤ ਸ੍ਰਿਸ਼ਟ ਉਪਾਏ ਆਪਣੇ ਬਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕੁਛ ਹੋਇਆ ਆਪਣ ਸੋ ਸਭ ਜਗਤ ਪੁਰੋਇ ਜਾਕੋ ਪ੍ਰਭ ਜੀ ਆਪ ਬੁਝਾਏ ਸਤਨਾਮ ਸੋਏ ਜਿਨ ਪਾਏ ਸੋ ਸੁੰਦਰ ਸੀ ਤਤ ਕਵੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਿਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਮ

ਨੰਦਨ ਪੂਜੇ ਗੁਰ ਕੇ ਪੈਰ ਲੋਕ ਸੁਖੇ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭੁ ਆਪੇ ਮਿਲੈ ਸਾਧ ਸੰਗ ਮਿਲ ਕੁਰ ਆਨੰਦ ਗੁਣ ਗਾਉ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦ੍ਰਿੜਵ ਦੇ ਕਹਿ ਕਰੋ ਉਧਾਰ ਅੰਮ੍ਰਿਤ ਬਚਨ ਹਰਿ ਕੇ ਗੁਣ ਗਾਉ ਪ੍ਰਾਂਤਰਣ ਕਹਿ ਸੁਭਾਵ ਆਠ ਪੈਰ ਪਰ ਵੇਖੋ ਨੇਰਾ ਮਿਠੇ ਗਿਆਨ ਬਿਨਸੇ ਅੰਧੇਰਾ ਸੁਨੁ ਪਦੇ ਸਿਰ ਦੇਵ ਸਾਵੋ ਮਨ ਛੇ ਨਾਮ ਖੁਲ ਪਾਓ ਹਲ ਪਦ ਦੁਰੇ ਸੁਆ ਰਾਮ ਨਮਨ ਤ੍ਰੋੜਦਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੇਤੀ ਸਾਚ ਪ੍ਰੇਖਿਆ ਮਨ ਤਨ ਨਾਮ ਜੋ ਭੋਲੀ ਵਿਲਾਇ ਦੁਖ ਦਰਦ ਮਨ ਤੇ ਪਉ ਜਾਇ ਸੱਚ ਵਪਾਰ ਕਰੋ ਵਪਾਰੀ ਦਰਕੈ ਨਿਭੇ ਖੇਪ ਤੁਮਾਰੀ ਏਕਾ ਟੇਕ ਰਖੋ ਮਨ ਮਾਏ ਨਾਨਕ ਗੁਰ ਨ ਆਵੇ ਜਾਏ ਤਿਸਤੇ ਦੂਰ ਕਾਂ ਕੋ ਜਾ ਬਿਰ ਰਾਖਣ ਹਾਰ ਤਿਆ ਨਿਰਭਉ ਜਾਵੇ ਸਗਲ ਭਉ ਮਿਟੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ ਜਿਸ ਪ੍ਰਭ ਰਾਖੇ ਤੇ ਨਾ ਹੀ ਦੁਖ ਨਾਮ ਜਦ ਮਨ ਹੋਆ ਸੋਗ ਚਿੰਤਾ ਜਾਏ ਮਿਟੇ ਅਹੰਕਾਰ ਤੇ ਜਨ ਕੋ ਕੋਈ ਨ ਛੋਵੇ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਦਾ ਗੇ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਪੇਖ ਦੁਰ ਸ੍ਰੇਸ਼ਟ ਹੈ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰੂ ਧਨ ਸੇਵਾ ਸੇਵ ਪੁਰਾਣ ਤਰਜਾ ਮੇਹ ਪ੍ਰਦਾਨ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾ ਸਰਸਵਾਦੀ ਸੰਤ ਸੰਗੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਸਕਟ ਮਾਇਆ ਅਨੁਕਰੰਗ ਨਾਨੰਦ ਸਦਾਇਕ ਨਾਉਣ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਸ ਕਾ ਵਿਸਰਾਮ ਸੁਨ ਸਮਾਧਨ ਤੈ ਨਾਦ ਕਹਿ ਨ ਜੈ ਚਰਿਤ ਸਮਾਧ ਤਿੰਨ ਦੇਖੇ ਸੇ ਆਪ ਦਿਖਾਹੀ ਨਾਨਕ ਤਿਜਨ ਸੋ ਜੀਵਾਏ ਸੁਮੰਤਰ ਸੁਬਾਹਰਣੰਤ ਘਟ ਘਟ ਪ੍ਰਹਿ ਪਿਆ ਪ੍ਰਹਿ ਭਗਵੰਤ ਧਰਨਮੈ ਆਕਾਸ਼ ਪਿਆਲ ਸਭ ਲੋਕ ਪੂਰਨ ਪ੍ਰਤਪਾਲ ਬਣਤਨ ਪਰਬਤ ਹੈ ਪਰਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਇ ਚਾਰ ਕੁੰਡ ਦੈ ਸਮਾਇ ਤਿਸ ਤੇ ਬੰਨੀ ਕੋਠਾ ਗੁਰਪ੍ਰਸਾਦ ਨਾਨਕ ਸੋ ਪਾਵ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸਤੇ ਸੁਰਨ ਖਤਰ ਮਾਏ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆ ਬਡੋਲ ਨਾ ਕਬੂ ਡੋਲੈ ਸਰਵ ਕਲਾ ਕਰਕੇ ਲੈ ਕੇ ਮੋਲ ਨ ਪਏ ਗੁਣੇ ਮੋਲ ਸਰਵ ਜੋਤ ਮੈਂ ਜਾ ਕੀ ਜੋ ਤਾਰਿਓ ਸਵਾਮੀ ਉਤਪਤ ਗੁਰਪ੍ਰਸਾਦ ਪ੍ਰਭੂ ਕਾ ਨਾਸ ਨਾਨਕ ਤਿਨ ਮੈਂ ਵਿਸਾਦ ਸੰਜਨਾ ਕਾ ਪੇਖਣ ਸਾ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਤ ਜਨਾ ਸੁਣੇ ਸੁਬਚਨ ਸਰਬ ਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੇ ਰਹਿ ਸਤ ਵਿਜਨ ਸਾਧੁ ਸਭ ਕਹਿ ਜੋ ਜੋ ਹੋਏ ਸੋ ਇਸ ਕੁਮਾਨੇ ਕਰਨ ਕਰਾਵਣ ਹਰ ਪ੍ਰਭ ਜਾਨੇ ਅੰਤਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇ ਸਮ ਹੋਏ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਦੇ ਸਗਲੇ ਇਤਬਾਰ

ਕਿਆ ਮਿਲਾਏ ਲੈ ਪਰਾ ਸੋਇ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਹੜੇ ਭਗਵੰਤ ਹੈ ਧਨ ਧਨ ਧਨ ਜਣੇ ਆਇਆ ਜਿਸ ਪ੍ਰਸਾਦ ਸਭ ਜਗਤ ਰਾਇ ਜਣੇ ਆਵਣ ਕਹਿ ਸੁਹਾਉ ਜਣ ਕੇ ਸੰਗ ਜਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ

ਪਾਰ ਬ੍ਰਹਮਣ ਕਿਰਪੈ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਗੁ ਤ੍ਰੈ ਚੰਦ ਆਸਨੈਨ ਤਿਆ ਗੋਤਰੰਗ ਸੰਚਨਾ ਕੀ ਧੁਰ ਮਨ ਮੰਗੇ ਆਪ ਸੁਣ ਬੇਨਤੀ ਕਰੋ ਸਾਧ ਸੰਗਤ ਗੁਣ ਸਾਗਰ ਤਰ ਹਰਦਨ ਕੀ ਭਰੜੇ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗਤ ਭਜ ਪਰਮਾਨੰਦ।

ਦੀ ਕਹਿ ਆਧਾਰ ਉੱਤਮ ਸਲੋਕ ਸਾਧਕੇ ਵਚਨ ਅਮਲੀ ਕਲਾ ਰਤਨ ਸੁਨਤ ਕੁਮਾਰ ਤਿਉ ਤੁਧਾਰ ਅਵਤਰ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਕ ਜਾ ਕੇ ਮੱਲਾ ਕਾ ਰੰਗ ਜੈ ਜੈ ਸਵਤਨਾਤ ਵਾ ਜੇ ਸੁਨ ਸੁਨਣ ਕਰੇ ਪ੍ਰੋ ਕਾਜੇ ਪ੍ਰਗਟੇ ਗੋਪਾਲ ਮਾਤ ਕੇ ਮਾਥੇ ਨਾਨ ਕੁਦਰੇ ਤਿਨ ਕੇ ਸਾਥੇ ਸਰਨ ਚੌਕ ਸੁਨ ਸਰਣੇ ਆਏ ਕਰ ਕਿਰਪਾ ਪ੍ਰਭਾ ਮਿਲਾਏ ਮਿਟ ਗਏ ਬੈਰ ਭੈ ਸਵਰੇਣੇ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭੈ ਗੁਰਦੇ ਪੂਰਨ ਹੋਏ ਸਹਿ ਕੀ ਸਾਹਿਬ ਹਾਲ ਜੰਜਾਲ ਵਿਕਾਰ ਤਰਹਿ ਤੇ ਰਾਮ ਨਾਮ ਸੁਨ ਅਸਨਾ ਕਹਿ ਤੇ ਕਰ ਪ੍ਰਸਾਦ ਦਿਆ ਪ੍ਰਵਤਾਰੀ ਨਾਨਕ ਨਿਬਹੀ ਖੇਪ ਹਮਾਰੇ ਪ੍ਰਭ ਕੇਸ ਤੋਂ ਕਰੋ ਸੰਮੀਤ ਸਾਵਧਾਨੀ ਕਾ ਕਰਤੀ ਸੁਖਮਣੀ ਸਾਹਿਬ ਗੋਬਿੰਦ ਗੁਣ ਨਾਮ ਜਿਸ ਮਨ ਵਸਿਤ ਹੋ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੂਜ ਪਾਏ ਸਥਾਨ ਬਹੁਰਨ ਹੋਏ ਆਣ ਜਾਣ ਹਰ ਦਿਨ ਖਾੜ ਚਲੇ ਜਨ ਸੋਏ ਨਾਨਕ ਸੇ ਬਰਾਬਰ ਤੋਏ ਖੇਮ ਸ਼ਾਂਤਰੀ ਨਵਦੇ ਨਿਧੇ ਬੁੱਧ ਗਿਆਨ ਸਰਬਤਾ ਸਿੱਧ ਵਿਦਿਆ ਤਾਪ ਯੋਗ ਪ੍ਰਭ ਧਿਆਨ ਗਿਆਨ ਸ਼ਿਸ਼ਤਮ ਇਸ਼ਨਾਨ ਚਾਰ ਪਦਾਰਥ ਕੁਣ ਵਰਗਾ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਚਤੁਰਦਤ ਗਵੇਤਾ ਸਮੁੰਦਰ ਸੀ ਦਿਸ਼ਚੇਤਾ ਫਲ ਤਿਸ ਜਨ ਕੇ ਮੁਖ ਪਾਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹਨੂੰ ਦਾਨ ਜਫੇ ਮਨ ਕੋਏ ਸਭ ਜੁਗ ਮੈਂ ਤਾ ਕੀ ਕਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੁੜ ਉਪਰਾ ਸਾਧ ਸੰਗਠੇ ਸੰਤ ਕਿਰਪਾ ਤੇ ਜਮ ਤੇ ਝੂਠੇ ਜਾ ਕੇ ਮਸਤ ਕ੍ਰਮ ਪ੍ਰਭਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਵਸੇ ਸੁਣ ਲਾਏ ਪਰੇ ਤਿਸ ਜਨ ਆਵੇ ਹਰ ਪਰ ਜੀਤ ਜਨਮ ਮਰਨ ਤਾਕਾ ਦੁੱਖ ਨਿਵਾਰੇ ਦੁਲਭ ਦੇ ਤਤਕਾਲ ਦੁਆਰਾ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮਣ ਮੈਂ ਸਮਾਣੀ ਦੁੱਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਾਣੀ ਨਾਨਕ ਇਹ ਗੁਣ ਨਾਮ ਸੁਖ ਮਾਣੀ ਦੁੱਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਾਣੀ ਨਾਨਕ ਇਹ ਗੁਣ ਨਾਮ ਸੁਖ ਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ ਗੇ ਅਰਦਾਸ।

ਤੇਰੇ ਭਾਣੇ ਸਰਬੱਤ ਵਾਹਿਗੁਰੂ ਸਤਿ ਸ੍ਰੀ ਅਕਾਲ।